0: ਨਹੀਂ ਤੋ ਕਾਰੋ ਕਰੀ ਹਰ ਮੋਜਾ ਨਾਲ ਜੱਤਾ ਤੂੰ ਨਾ ਚਾਦੀ ਕਰਾਇਆ ਹਰ ਮਾਂ ਦਾ ਕੀ ਮਤਲਬ ਨਾ ਚਾਦੀ ਕਰੀ ਤੂੰ ਕਾ ਨਾਮੀ ਜਾਤੇ ਰਿਹਾ ਦੀ ਉਤਮ ਕਾ ਚਾਪਾ ਖਾਰਾ ਹੈ ਜਾਤੇ ਰਿਹਾ ਦੀ ਉਤਮ ਕਾ ਚਾਪਾ ਖਾਰਾ ਹੈ ਇੰਦਰ ਜੇ ਅਨਗੋਰੀਆ ਮਾਂ ਚਾਦੀ ਕਰਾ ਨਾ ਚਾਦੀ ਕਰੀ ਲਗਾ ਇੰਦਰ ਦੀ ਮੱਕੀ ਚਾਦੀ ਕਰਾ ਤਾਂ ਇਨਸਾਨ ਜਨਮ ਕੇ ਮੇਰੀ ਮਾਂ ਮਾਂ ਦੇ ਨਾਤੀ ਵਜਾ ਚਾਹੇ ਤਾਂ ਚਾਹੁੰਦਾ ਤਾਂ ਕਿ ਛੋਕਰੀ ਦੇ ਤਾਂ ਕਿ ਸ਼ਾਦੀ ਕਰਨ ਮੈਂ ਸ਼ਾਦੀ ਕਰਨ ਤਾਂ ਦਰਤਾ ਦੀ ਤੀਰਾਂ ਤਾਂ ਨਿਕਦੀ ਉੱਤੇ ਤਾਂ ਛਾਪਾ ਨਾ ਦਰਤਾ ਦੀ ਜੀਵਨ ਦਿਲ ਨਿਕਦੀ ਉੱਤੇ ਤਾਂ ਛਾਪਾ ਨਾ ਇਹ ਵਜਾ ਦੁਨੀਆ ਕਰੇ ਕਰੀ ਉੱਤੇ ਕਰ ਬਾਤ ਨਾ ਨਹੀਂ ਸਰਿਆ ਉਹ ਵਿਆਹ ਬਾਤ ਦੀ ਡਰਿਆ ਦਾ ਨਾ ਵਧਾਰ ਬਾਹਰ ਸਾਰ ਜੰਮਾ ਵਜਾ ਦੁਨੀਆ ਕਰੇ
1: खैरपुर में नाफरमान पुट पे अमर से कारायन की तोहमत मड़े खेस घर कढ़ी छो पीसन औरत जो एहतजाज गोठ लांगा के रहवासण कामिल मरी एहतजाज कर पुट अब्दुल हमीद मरी जबरदस्ती शादी करण पे चाहे इनकार करते घर कढ़ी छो है खदशो है पुट कारो करे मारे छड़ी

ਨਹੀਂ ਇਸ਼ਤਿਆ ਕੋ ਮੈਨੂੰ ਮਹੀਵਾਲ ਦੀ ਚਾਲ ਚਾਕਾਂ ਵਾਲੀ ਉਹ ਤਾਂ ਚਾਪ ਸਾਹਿਬ ਲੌਲਾ ਕੁ ਮੈਨੂੰ ਉਹ ਗੰਦਲ ਛੋਰੀ ਝੋਕ ਵੰਜਣ।